0: ਦੀ ਜਾਈ ਦੁਹਾਈ ਪਾਏ ਚਮਕੀਲੀ ਬਰਾਤ ਲੈ ਕੇ ਆਪ
1: ਕੰਮ ਕਰ ਰਿਹਾ ਡੇਲੀ ਰੂਟੀਨ ਤੇ ਫਿਰ ਅੰਦਰ ਜ਼ਰੂਰਤ ਹੀ ਨਹੀਂ ਐਂਟੀਬਾਇਓਟਿਕ ਹਮੇ ਇਹ ਦੇਖਣਾ ਚਾਹੀਏ ਕਿ ਅਵੇਅਰਨੈਸ

ਦਮ ਨਾਲ ਦਮ ਭਰਾਂਗੀ ਰਾਂਝਣਾ ਵੇ, ਜਿਵੇਂ ਕਵੇਂਗਾ ਕਰਾਂਗੀ ਰਾਂਝਿਆ ਵੇ। ਬਹੁਤ ਅੱਛਾ ਸੌਂਗ। ਔਰ ਜੀ, ਹਮਾਰੇ ਸਾਥ ਅਬਦੁਲ ਹਮੀਦ ਥੇ ਔਫ ਈਅਰ ਕਾਲ ਪੇ, ਔਰ ਕਿਆ ਕਹਿ ਰਹੇ ਥੇ, ਕਹਿ ਰਹੇ ਥੇ ਟੋਪਿਕ ਬਹੁਤ ਅੱਛਾ ਹੈ ਜੀ। ਓਕੇ ਜੀ, ਟੋਪਿਕ ਅੱਛਾ ਹੈ। ਮੈਂ ਅੱਜ ਆਪਸੇ ਪੁੱਛ ਰਹੀ ਹੂੰ ਕਿ ਜ਼ਿੰਦਗੀ ਮੇਂ ਹਮ ਸੋਚਤੇ ਹੈ ਕਿ ਹਮ ਫਲਾਂ ਫਲਾਂ, ਹਮਨੇ ਨਾ ਇੱਕ ਲਿਸਟ ਤਿਆਰ ਕੀ ਹੋਤੀ ਹੈ, ਉਸ ਲਿਸਟ ਮੇਂ ਹਮ ਬਾਤ ਕਰਤੇ ਹੈਂ, ਹਮ ਫਲਾਂ ਫਲਾਂ ਚੀਜ਼ ਕੇ ਬਗੈਰ ਜ਼ਿੰਦਾ ਨਹੀਂ ਰਹਿ ਸਕਤੇ। ਤੋ ਆਪਕੋ ਕਿਆ ਲਗਤਾ ਹੈ ਕਿ ਆਪ ਕਿਸ ਚੀਜ਼ ਕੇ ਬਗੈਰ ਜ਼ਿੰਦਾ ਨਹੀਂ ਰਹਿ ਸਕਤੇ, ਯਾ ਆਪਕੀ ਜ਼ਿੰਦਗੀ ਜੋ ਹੈ ਕਹੀਂ ਨਾ ਕਹੀਂ ਰੁਕ ਜਾਤੀ ਹੈ ਉਸ ਇਨਸਾਨ ਯਾ ਉਸ ਚੀਜ਼ ਕੇ ਬਗੈਰ। ਉਸਮਾਨ ਚਿਸ਼ਤੀ ਹਮਾਰੇ ਸਾਥ ਹੈ। ਐਵਰੀ ਸਿੰਸ ਆਈ ਸਟਾਰਟਿਡ ਟੇਕਿੰਗ ਪੀਪਲ ਐਂਡ ਦੇਅਰ ਵਰਡ ਸੀਰੀਅਸਲੀ, ਆਈ ਹੈਵ ਬਿਕਮ ਅ ਬੋਲ ਨਾਓ, ਆਈ ਡੋਂਟ ਫੀਲ ਗੁੱਡ ਫੋਰ ਐਨੀਥਿੰਗ। ਉਸਮਾਨ ਚਿਸ਼ਤੀ, ਹੋਤਾ ਹੈ ਕਭੀ ਕਭੀ ਨਾ ਐਸਾ। ਚੁਨਰੀ ਡਰਾਮਾ ਦਾ ਪੀ ਟੀ ਵੀ ਕੇ ਵੋ ਸੌਂਗ ਲਗਾ ਦੇ, ਚੁਨਰੀ ਡਰਾਮੇ ਕਾ ਪੀ ਟੀ ਵੀ ਕਾ। ਅੱਛਾ ਚਲੇ ਮੈਂ ਲਗਾਤੀ ਹੂੰ। ਮਾਂਗਾ ਤੋ ਥਾ ਹਮਨੇ ਉਸਸੇ, ਹਮਨੇ ਉਸੇ ਫਜਰ ਕੀ ਦੁਆ ਮੇ, ਪਰ ਸ਼ਾਇਦ ਉਸੇ ਪਾਣੇ ਵਾਲਾ ਥਾ। ਓਕੇ ਸੋਰੀ ਕਮਲ, ਬਾਜ਼ ਦਫ਼ਾ ਐਸੇ ਹੋਤਾ ਹੈ ਕਿ ਅਗਲੇ ਚਾਸ਼ਤੇ ਸ਼ਰਾਕੇ ਵੀ ਪੜ ਰਹੇ ਹੋਤੇ, ਨਵਾਫਿਲ ਪੜ ਰਹੇ ਹੋਤੇ ਹੈ, ਵਿਰਦੋ ਵਜ਼ਾਇਫ ਚੱਲ ਰਹੇ ਹੋਤੇ ਹੈ, ਜੋ ਆਪਕੀ ਕਿਸਮਤ ਮੇਂ ਹੈ ਕਹਿਤੇ ਹੈ ਕਿ ਵੋ ਆਪ ਤੱਕ ਪਹੁੰਚਾ ਦਿਆ ਜਾਤਾ ਹੈ, ਜੋ ਕਿਸਮਤ ਮੇਂ ਨਹੀਂ ਹੈ ਵੋ ਕਿਸੀ ਚੀਜ਼ ਸੇ ਨਹੀਂ ਮਿਲਤਾ। ਹਾਂ, ਆਪ ਅਗਰ ਵੋ ਨਹੀਂ ਮਿਲ ਰਹਾ ਨਾ, ਤਹੱਜਦ ਪੜ੍ਹਨੇ ਸੇ ਵੀ ਨਹੀਂ, ਫਜਰ ਪੜ੍ਹਨੇ ਸੇ ਵੀ ਨਹੀਂ ਮਿਲ ਰਹਾ, ਤੋ ਫਿਰ ਸਮਝੋ ਵੋ ਬਲਾ ਥੀ ਜੋ ਟਾਲੀ ਜਾ ਰਹੀ ਹੈ ਆਪਸੇ, ਵੋ ਆਪਕੋ ਅਭੀ ਸਮਝ ਨਹੀਂ ਆਏਗੀ, ਵੋ ਕੁਛ ਟਾਈਮ ਬਾਅਦ ਸਮਝ ਆਏਗੀ। ਬਹੁਤ ਸ਼ੁਕਰੀਆ ਜੀ। ਮੈਂ ਆਪਸੇ ਪੁੱਛ ਰਹੀ ਹੂੰ, 12:53 ਹੋ ਚੁੱਕੇ, ਔਰ ਮੈਂ ਆਪਸੇ ਪੁੱਛ ਹੀ ਰਹੀ ਹੂੰ ਕਿ ਆਪਨੇ ਮੁਝੇ ਬਤਾਨਾ ਹੈ ਕਿ ਜ਼ਿੰਦਗੀ ਮੇਂ ਬਹੁਤ ਸਾਰੀ ਚੀਜ਼ੇ ਹਮ ਸਾਥ ਲੈ ਕੇ ਚਲਤੇ ਹੈ, ਬਹੁਤ ਸਾਰੀ ਚੀਜ਼ੇ ਗਵਾ ਦੇਤੇ ਹੈ, ਔਰ ਐਸੀ ਚਲਿੰਗ। ਇਹ ਵੀ ਆਪ ਬਤਾ ਦੇ ਕਿ ਕੌਣ ਸੀ ਐਸੀ ਚੀਜ਼ ਹੈ ਜਿਸਕੇ ਗੁਮਨੇ ਕਾ, ਜਿਸਕੋ ਗਵਾਨੇ ਕਾ ਦੁੱਖ ਆਪਕੇ ਸਾਥ ਚੱਲ ਰਿਹਾ ਹੈ, ਅਭੀ ਆਪਕੋ ਲਗਤਾ ਹੈ ਕਿ ਇਹ ਚੀਜ਼ ਯਾਰ ਨਹੀਂ ਜਾਣੀ ਚਾਹੀਏ ਥੀ ਨਾ ਜ਼ਿੰਦਗੀ ਸੇ, ਇਸ ਚੀਜ਼ ਕੇ ਇਸ ਇਨਸਾਨ ਕੇ ਜਾਣੇ ਸੇ ਜ਼ਿੰਦਗੀ ਕਹੀਂ ਨਾ ਕਹੀਂ ਰੁਕ ਗਈ ਹੈ, ਇਹ ਆਪ ਮੁਝੇ ਬਤਾ ਸਕਤੇ ਹੈ। ਔਰ ਇਸਕੇ ਸਾਥ ਸਾਥ ਔਰ ਜੋ ਆਪ ਬਾਤ ਕਰਨਾ ਚਾਹੇ ਆਪ ਵੋ ਬਾਤ ਵੀ ਕਰ ਸਕਤੇ ਹੈ। ਕਮਲਨਾਥ ਕਹਿਤੀ ਆਹੋ ਜੀ, ਹੈ ਨਾ, ਮੈਂ ਸਹੀ ਕਹਿ ਰਹੀ ਹੂੰ ਨਾ। ਅੱਛਾ ਜੀ, ਲਰਨ ਡਾਕਟਰ ਸਾਬਿਰ ਹੁਸੈਨ, ਓਕੇ ਹਮੇ ਕਹਿਤੇ ਅਸਲਾਮ ਵਾਲੀਕੁਮ। ਵਾਲੇਕੁਮ ਅਸਲਾਮ, ਕੈਸੇ ਹੈ ਸਰ ਆਪ। ਇਜਾਜ਼ ਅਲੀ ਮਿਨਹਾਸ ਹੈ, ਯੇ ਕਿਆ ਝਰਮਰ ਲਗਾ ਦਿਆ, ਇਬਰਾਰੁਲ ਹੱਕ ਕਾ ਗਾਣਾ ਲਗਾਏ, ਯੇ ਕਿਆ ਝਰਮਰ, ਇਬਰਾਰੁਲ ਹੱਕ ਕਾ ਗਾਣਾ ਮੈਂ ਲਗਾਤੀ ਹੂੰ। ਅੱਛਾ, ਕੌਣ ਸਾਹਿਬ ਕਹਿ ਰਹੇ ਹੈ, ਕੁੜੀਆਂ ਲਾਹੌਰ ਦੀਆਂ, ਲਗਾ ਲੈ ਨਾ ਯੇ ਗਾਣਾ, ਅੱਜ ਮੇਲਾ ਵੇਖਣ ਆਈ ਹਾਂ। ਚਲੇ ਅੱਜ ਮੇਲਾ ਵੇਖਣ ਲਗਾ ਆਈ ਹਾਂ, ਕਿਆ ਯਾਦ ਕਰੇਂਗੇ ਅੱਜ ਮੈਂ ਜੋ ਹੈ ਨਾ, ਵੋ ਆਪਕੀ ਫਰਮਾਇਸ਼ੇ ਪੂਰੀ ਕਰਤੀ ਹੂੰ। ਵੋ ਕਹਿਤੇ ਹੈਗੇ ਜੋ ਇਨਸਾਨ ਬਾਜ਼ ਦਫ਼ਾ ਮੁਝੇ ਕਹਿਤੇ ਹੈਗੇ ਜੀ, ਆਪ ਫਰਮਾਇਸ਼ ਪੂਰੀ ਨਹੀਂ ਕਰਤੀ, ਆਪ ਜੋ ਹੈ ਨਾ ਵੋ ਸੌਂਗ ਕੋਈ ਕਹਿ ਦਿਓ ਆਪ ਨਹੀਂ ਲਗਾਤੀ, ਆਪ ਸਭਕੋ ਸਲਾਮ ਭੇਜੋ ਤੋ ਆਪ ਸਭਕਾ ਨਾਮ ਲੇ ਕਰ ਸਲਾਮ ਨਹੀਂ ਕਹਿਤੀ, ਮੈਂ ਕਹਿਤੀ ਹੂੰ ਯਾਰ ਸਭ ਕਾ ਨਾਮ ਆਪ ਲੈ ਲੇਤੇ ਹੈ ਨਾ। ਬੇਸੂਦ ਤਮੰਨਾ ਕੇ ਲੀਏ ਮਰਤੇ ਹੋਏ ਹਮ, ਮੌਜੂਦ ਮਯਸਰ ਸਭੀ ਰੱਦ ਕਰਤੇ ਹੋਏ ਹਮ, ਇੱਕ ਖੁਆਬ ਕੋ ਆਂਖੋਂ ਮੇਂ ਲੀਏ ਫਿਰਤਾ ਹੁਆ ਦਿਲ। ਅੱਛੀ ਅੱਛੀ ਪੋਇਟਰੀ, ਅੱਛਾ ਇੰਤਖਾਬ। ਔਰ ਤਾਬੀਰ ਤਮੰਨਾ ਕੇ ਡਸੇ ਡਰਤੇ ਹੋਏ ਹਮ, ਔਰ ਤੁਝ ਯਾਦ ਸੇ ਆਬਾਦ ਕੀਏ ਰੱਖਤੇ ਹੈ ਮਿਸਰਾ। ਅੱਛਾ, ਯਹਾਂ ਸੇ ਕੁਛ ਗਲਤ ਲੱਗ ਰਿਹਾ ਮੁਝੇ। ਤੁਝ ਆਂਖ ਕਾ ਭੂਲਾ ਹੁਆ ਦਿਲ ਬਰਤੇ ਹੋਏ ਹਮ। ਅਗਰ ਕਵਲ ਕਹੀਂ ਪੇ ਕੋਈ ਗਲਤੀ ਹੋ ਗਈ ਤੋ ਆਮ ਰੀਲੀ ਸੋਰੀ, ਓਕੇ। ਮੁਝੇ ਯੇ ਬਤਾਓ ਕਿ ਕਿਆ ਚੱਲ ਰਿਹਾ ਹੈ, ਕਿਆ ਯਾਰ ਸਭਕੇ ਸਾਥ ਹੋਤਾ ਹੈ ਕਿ ਜਬ ਮੌਸਮ ਕਾ ਥੋੜੀ ਸੀ ਤਬਦੀਲੀ, ਲੇਕਿਨ ਯਾਰ ਯੇ ਤੋ ਅਕਤੂਬਰ ਮੇਂ ਜਾ ਕੇ ਨਵੰਬਰ ਮੇਂ ਜਾ ਕੇ ਯੇ ਤਬਦੀਲੀ ਹੋਤੀ ਹੈ, ਯੇ ਤਬਦੀਲੀ ਅਭੀ ਸੇ ਕਿਉਂ ਹੋ ਰਹੀ ਹੈ, ਯੇ ਮੁਝੇ ਕਿਸਨੇ ਕਹਾ ਥਾ ਇਬਰਾਰੁਲ ਹੱਕ ਕਾ ਗਾਣਾ। ਇਜਾਜ਼ ਅਲੀ ਮਿਨਹਾਸ, ਐਲੋ ਫਿਰ ਸਟਿਕ ਅਰਾਊਂਡ।

ਜੇ ਪਤਾ ਹੁੰਦਾ ਅੱਖ ਹੋਣੀ ਰਾਹ ਸਾਡੇ ਤੇ ਖਾਬ ਹੋ ਜਾਣੇ ਆ ਤਬਾਹ ਸਾਡੇ ਜੇ ਪਤਾ ਹੁੰਦਾ ਅੱਖ ਹੋਣੀ ਰਾਹ ਸਾਡੇ।

0: خطے میں جاری کشیدگی کے باعث دنیا بھر میں تیل کی قیمتوں میں ہوش ربا اضافہ ہو رہا ہے، جس کا اثر پاکستان سمیت کئی ممالک پر پڑ رہا ہے۔ ایسے مشکل حالات میں وزیر اعظم پاکستان کی جانب سے عوام کی سہولت کے لیے تاریخی فیصلہ، وزیر اعظم خصوصی ریلیف سکیم کا آغاز، جس کے تحت 100 روپے فی لیٹر پیٹرول ریلیف کی فراہمی، موٹر سائیکل، چنچی اور رکشا چلانے والوں کے لیے ماہانہ 20 لیٹر اور 800 cc تک چھوٹی گاڑیوں کے مالکان کے لیے ماہانہ 30 لیٹر پیٹرول ریلیف، رجسٹریشن کا آغاز کر دیا گیا ہے۔ 14 اور 15 ستمبر کی درمیانی شب 12 بجے سے اسلام آباد اور 16 اور 17 ستمبر کی درمیانی شب 12 بجے سے پاکستان بھر بشمول آزاد جموں کشمیر و گلگت بلتستان میں پیٹرول ریلیف حاصل کیا جا سکے گا۔ ون ٹائم رجسٹریشن کے لیے اپنے شناختی کارڈ پر رجسٹرڈ موبائل نمبر سے REG لکھ کر اسپیس دیں، اپنا قومی شناختی کارڈ نمبر، وہیکل رجسٹریشن نمبر، اپنے صوبے کے نام کا پہلا حرف جہاں آپ کی گاڑی رجسٹرڈ ہے اور وہیکل رجسٹریشن کی تاریخ، بما مہینہ اور سال، چاروں تفصیلات سپیسز کے ساتھ لکھ کر ایک ہی میسج میں 9771 پر SMS کریں۔ پیٹرول پمپ جانے سے قبل 9771 پر TOK لکھ کر SMS کریں اور اپنا ٹوکن نمبر حاصل کریں۔ ٹوکن نمبر پیٹرول پمپ پر دکھا کر رعایتی قیمت پر پیٹرول سے مستفید ہوں۔ یاد رکھیں، رجسٹریشن کا عمل بالکل مفت ہے۔ عوام کسی بھی دھوکہ دہی اور جالسازی سے بچیں۔ مزید رہنمائی کے لیے www.pmfuelrelief.pk وزٹ کریں۔ وزیر اعظم کی جانب سے عوام کے لیے بڑا ریلیف۔
1: ہربل ایکسپرٹ پروفیسر سلیمان دے طبی مشورے۔
2: السلام علیکم سونے پین پراؤ تے میرے بزرگو، تواڈی پین سائمہ تواڈی خدمت وچ
1: ہربل ایکسپرٹ پروفیسر
2: سلیمان دے طبی مشورے لے کے حاضر اے تے تواڈے سارے دی صحت مندی دی دعا کر دیے۔ پین پراؤ، اے حیاتی بہت قیمتی اے، ایدی ہمیشہ حفاظت کرو۔ تے ایدی حفاظت کنج ہوندی اے اے تانوں دسنگے ساڈے ملک تے بہت ہی مشہور تے گولڈ میڈل حاصل کرن والے
1: مولج
2: جناب پروفیسر سلیمان صاحب، جڑے ساڈے پروگرام وچ تشریف لیا چکے نے۔ پین پراو، پہلا تسی لکھو ساڈا پتہ تے پھر میں ملواواں گی سلیمان صاحب نوں۔ تے لو لکھو،
1: سلیمان دواخانہ رجسٹرڈ، پل فلائی اوور بالمقابل مینارے پاکستان، مین راوی روڈ، لاہور۔ فون نمبر 042-377-27-160 یعنی 042-377-27-160، موبائل نمبر ہے 03004142608 یعنی 03004146008۔ تے ساڈا ای میل ایڈریس ہے suleiman.dawakhana@gmail.com۔
2: جی پین پراؤ، ہن تیار ہو جاؤ کیونکہ میں تہاڈی ملاقات بہت ہی سیانے طبیب جناب پروفیسر سلیمان صاحب نال کران لگی ہاں۔ سلیمان صاحب جی، جی آیا نو۔ تے ای میلز تے SMS لکھن والے پین پراواں والوں بہت سارے سلام بھی قبول کرو۔
3: وعلیکم السلام سیما جی، بہت بہت شکریہ۔
2: سلیمان صاحب، پروگرام دی پہلی ای میل پڑھنا چاہواں گی جڑی ظہیر مسعود ہورا لکھی ہے۔
3: جی جی،
2: یہ کہندے نے کہ میرا حال بھی عجیب ہے، ساری ساری رات جاگنا وا، ایک منٹ نیند نہیں آندی، سر بھاری رہندا، کمر تے لتاں وچ درد دے نال جڑا نا برا حال ہے، بھوک بھی نہیں لگدی تے کمزوری ودھدی جا رہی ہے، بہت پریشان ہاں، مینوں مشورہ دیو کہ میں کی کراں۔ سلیمان صاحب کہندے نے کہ جدوں بندہ عشق دے وچ مبتلا ہو جائے تے نیندراں اٹھ جاندیاں نے، پر انہاں دی نیندر تے بیماری نے اڑا دتی ہے۔
3: سائما جی، عشق نال جڑی نیندر اڑدی ہے میرے کول اوندا تے کوئی علاج نہیں، پر جڑی نیندر بیماری نال اڑ جاوے اوندا میرے کول علاج ہے۔
2: سلیمان صاحب، وہ کیوں، وہ تا علاج کیوں نہیں ہو سکتا؟
3: وہ اس لیے کہ وہ بیماری بندے نے آپ خریدی ہوندی ہے۔
2: جی اے گل تے ہے، تے جڑی بیماری آپ خریدی جاوے او دا واقعی کوئی علاج نہیں ہو سکتا۔
3: میرے بھائی، میں تاری ساری حالت نو سمجھ گیا ہوں، پر شاید تسی نہیں جانتے کہ تسی کنی خطرناک بیماری وچ پھنسے ہوئے ہو، ایس لیے تسی علاج وچ سستی نہ کرو تے جنی جلدی ہو سکے مینوں دعاخانے تے آ کے ملو تاکہ میں علاج بارے تانوں ساری گل سمجھا سکاں۔ ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ, ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੁਅੱਸਰ ਇਲਾਜ ਸਾਡੀ ਟੀਮ ਵਿੱਚ ਮੌਜੂਦ ਹੈ
2: ਇਨਸ਼ਾਅੱਲਾ ਤਾਲਾ ਜੀ। ਜੀ ਜ਼ਹੀਰ ਭਾਈ, ਹੁਣ ਤੁਸੀਂ ਬਿਮਾਰੀ ਬਾਰੇ ਪਰੇਸ਼ਾਨ ਨਹੀਂ ਹੋਣਾ, ਕਿਉਂਕਿ ਤੁਹਾਡਾ ਇਲਾਜ ਸੁਲੇਮਾਨ ਸਾਹਿਬ ਕੋਲ ਮੌਜੂਦ ਹੈ। ਸੁਲੇਮਾਨ ਸਾਹਿਬ, ਜਦੀਦ ਦੌਰ ਹੈ, ਫਟਾਫਟ ਈਮੇਲ ਜਿਹੜੀਆਂ ਨਾ ਆ ਜਾਂਦੀਆਂ ਨੇ।
3: ਜੀ ਜੀ,
2: ਮੈਂ ਸੋਚਨੀ ਆ ਜੇ ਕਬੂਤਰ ਈਮੇਲ ਲੈ ਕੇ ਆਂਦਾ ਤੇ ਫਿਰ ਕੀ ਹੁੰਦਾ?
3: ਫਿਰ ਕੁਝ ਨਾ ਹੁੰਦਾ, ਬਸ ਇਹ ਹੁੰਦਾ ਕਿ ਤੁਸੀਂ 6-6 ਮਹੀਨੇ ਪ੍ਰੋਗਰਾਮ ਹੀ ਨਾ ਕਰਦੇ।
2: ਇਹ ਤੇ ਮੈਂ ਸੋਚਿਆ ਹੀ ਨਹੀਂ, ਚੰਗਾ ਹੋਇਆ ਕਿ ਕਬੂਤਰ ਦੀ ਡਿਊਟੀ ਖਤਮ ਹੋ ਗਈ। ਸੁਲੇਮਾਨ ਸਾਹਿਬ, ਈਮੇਲ ਜਾਬਰ ਕੁਰੈਸ਼ੀ ਹੋਰਾਂ ਲਿਖੀ ਹੈ।
3: ਜੀ ਜੀ,
2: ਇਹ ਲਿਖਦੇ ਨੇ ਕਿ ਮੈਨੂੰ 1 ਸਾਲ ਤੋਂ ਸ਼ੂਗਰ ਦੀ ਤਕਲੀਫ ਹੈ।
3: ਜੀ ਜੀ,
2: ਕਰੇਲੇ, ਜੰਮੂ, ਚੂੰਗਾ ਤੇ ਪਨੀਰ ਬੂਟੀ ਬਹੁਤ ਇਸਤੇਮਾਲ ਕੀਤੀ
3: ਜੀ ਜੀ,
2: ਪਰ ਕੋਈ ਫਾਇਦਾ ਨਹੀਂ ਹੋਇਆ। ਗੋਲੀਆਂ ਵੀ ਖਾਂਦਾ ਵਾਂ ਪਰ ਸ਼ੂਗਰ ਨਹੀਂ ਘਟਦੀ, ਤੰਗ ਹੀ ਆ ਗਿਆ ਵਾਂ। ਜੇ ਤੁਹਾਡੇ ਕੋਲ ਸ਼ੂਗਰ ਦਾ ਕਾਮਯਾਬ ਇਲਾਜ ਹੈ ਤੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
3: ਜਬਾਰ ਭਾਈ, ਇਹ ਤਾਂ ਤੁਸੀਂ ਵੀ ਜਾਣਦੇ ਹੋਵੋਗੇ ਕਿ ਸ਼ੂਗਰ ਬਹੁਤ ਹੀ ਭੈੜੀ ਬਿਮਾਰੀ ਹੈ, ਜਿਹਦਾ ਇਲਾਜ ਕਦੀ ਵੀ ਨਹੀਂ ਛੱਡਣਾ ਚਾਹੀਦਾ।
2: ਬਿਲਕੁਲ।
3: ਦੂਜੀ ਗੱਲ ਇਹ ਵੇ ਕਿ ਦਵਾਈ ਐਸੀ ਹੋਣੀ ਚਾਹੀਦੀ ਹੈ ਜਿਹਦੀ ਆਦਤ ਨਾ ਹੋ ਜਾਵੇ, ਯਾਨੀ ਮਰੀਜ਼ ਦਵਾਈ ਦਾ ਆਦੀ ਨਹੀਂ ਹੋਣਾ ਚਾਹੀਦਾ। ਜੇ ਦਵਾਈ ਦੀ ਆਦਤ ਹੋ ਜਾਵੇ ਤੇ ਫਿਰ ਦਵਾਈ ਦੇ ਬਾਵਜੂਦ ਵੀ ਕਈ ਵਾਰੀ ਫਾਇਦਾ ਨਹੀਂ ਹੁੰਦਾ।
2: ਬਿਲਕੁਲ ਸਹੀ
3: ਮੇਰੇ ਭਾਈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜਿਹੜੀ ਬੂਟੀਆਂ ਦੀ ਦਵਾਈ ਸ਼ੂਗਰ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਲੈਂਦੀ ਹੈ। ਤੁਸੀਂ ਰੱਬ 'ਤੇ ਭਰੋਸਾ ਰੱਖੋ ਅਤੇ ਇਲਾਜ ਕਰਾਓ। ਮੈਨੂੰ ਯਕੀਨ ਹੈ ਕਿ ਇਸ ਇਲਾਜ ਨਾਲ ਇਨਸ਼ਾਅੱਲਾ ਤਾਲਾ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ ਅਤੇ ਤੁਹਾਡੀ ਸ਼ੂਗਰ ਬਿਲਕੁਲ ਕੰਟਰੋਲ ਹੋ ਜਾਵੇਗੀ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਸ਼ੂਗਰ ਅਤੇ ਹੈਪੇਟਾਈਟਿਸ ਇਹ ਦੋਵੇਂ ਬਿਮਾਰੀਆਂ ਬਹੁਤ ਹੀ ਵੱਧ ਰਹੀਆਂ ਨੇ।
3: ਜੀ ਜੀ।
2: ਸੁਲੇਮਾਨ ਸਾਹਿਬ, ਈਮੇਲ ਹੈਪੇਟਾਈਟਿਸ ਬਾਰੇ ਜਿਹੜੀ ਫਰਾਸਤ ਬੁਖਾਰੀ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਹੈਪੇਟਾਈਟਿਸ ਦਾ ਅੰਗਰੇਜ਼ੀ ਇਲਾਜ ਬਹੁਤ ਹੀ ਮਹਿੰਗਾ ਹੈ
3: ਜੀ,
2: ਜਿਹਨੂੰ ਹਰ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਸੁਲੇਮਾਨ ਸਾਹਿਬ, ਕੀ ਦੇਸੀ ਇਲਾਜ ਨਾਲ ਇਹ ਮਰਜ਼ ਠੀਕ ਹੋ ਸਕਦਾ? ਮਿਹਰਬਾਨੀ ਕਰਕੇ ਇਹ ਵੀ ਦੱਸੋ ਕਿ ਇਲਾਜ 'ਤੇ ਕਿੰਨਾ ਖਰਚਾ ਆਉਂਦਾ ਹੈ।
3: ਫਰਾਸਤ ਬਾਈ, ਸਭ ਤੋਂ ਪਹਿਲੀ ਗੱਲ ਤਾਂ ਇਹ ਵੇ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੇ ਜ਼ਰੀਏ ਹੈਪੇਟਾਈਟਿਸ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਅਤੇ ਦੂਸਰੀ ਗੱਲ ਇਹ ਵੇ ਕਿ ਇਹਦਾ ਖਰਚਾ ਵੀ ਬਹੁਤ ਜ਼ਿਆਦਾ ਨਹੀਂ ਹੁੰਦਾ।
2: ਬਿਲਕੁਲ,
3: ਯਾਨੀ ਹਰ ਮਰੀਜ਼ ਇਹਦਾ ਖਰਚਾ ਬਰਦਾਸ਼ਤ ਕਰ ਸਕਦਾ ਹੈ, ਲਿਹਾਜ਼ਾ ਖਰਚੇ ਬਾਰੇ ਤੁਸੀਂ ਫਿਕਰ ਨਾ ਕਰੋ ਅਤੇ ਆਪਣੀ ਬਿਮਾਰੀ ਦਾ ਫੌਰੀ ਇਲਾਜ ਕਰਾਓ। ਭਾਈ ਜੀ, ਇਲਾਜ ਦਾ ਅਸਰ ਵੇਖਣ ਲਈ ਤੁਸੀਂ ਇਲਾਜ ਤੋਂ ਪਹਿਲਾਂ ਅਤੇ ਇਲਾਜ ਤੋਂ ਬਾਅਦ ਆਪਣਾ LFT ਜ਼ਰੂਰ ਕਰਵਾਓ। ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ ਕਿ ਦੇਸੀ ਇਲਾਜ ਕਿੰਨਾ ਬਿਹਤਰੀਨ ਹੁੰਦਾ ਹੈ। ਇਨਸ਼ਾਅੱਲਾ ਬਿਲਕੁਲ ਆਰਾਮ ਆ ਜਾਵੇਗਾ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਜੇ ਤੀਕਰ ਕੋਈ ਚਟਪਟੀ ਤੇ ਕਰਾਰੀ ਈਮੇਲ ਹੱਥ ਨਹੀਂ ਆਈ।
3: ਅੱਛਾ।
2: ਖੈਰ ਸੁਲੇਮਾਨ ਸਾਹਿਬ, ਇਹ ਈਮੇਲ ਜਮ ਸੁਹੇਲ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਗੁਰਦੇ ਵਿੱਚ ਪੱਥਰੀ ਹੈ, ਡਾਕਟਰਾਂ ਨੇ ਦੱਸਿਆ ਹੈ ਕਿ ਇਹਦਾ ਆਪਰੇਸ਼ਨ ਹੋਵੇਗਾ, ਪਰ ਮੈਂ ਆਪਰੇਸ਼ਨ ਤੋਂ ਬਹੁਤ ਹੀ ਡਰਨਾ ਵਾਂ। ਸੁਲੇਮਾਨ ਸਾਹਿਬ, ਇਹ ਦੱਸੋ ਕਿ ਤੁਹਾਡੀਆਂ ਦਵਾਈਆਂ ਨਾਲ ਇਹ ਪੱਥਰੀ ਨਿਕਲ ਸਕਦੀ?
3: ਲਓ ਸਹਿਮਾ ਜੀ, ਇਹ ਵੀ ਕਰਾਰੀ ਤੇ ਚਸਕੇਦਾਰ ਗਜ਼ਾ ਦਾ ਹੀ ਨਤੀਜਾ ਹੈ ਕਿ ਅੰਜਮ ਭਾਈ ਨੂੰ ਗੁਰਦੇ ਵਿੱਚ ਪੱਥਰੀ ਹੋ ਗਈ ਹੈ।
2: ਅੱਛਾ ਅੱਛਾ।
3: ਤੇ ਮੈਂ ਕਹਾਂਗਾ ਕਿ ਅੰਜਮ ਭਾਈ, ਬਹੁਤ ਜ਼ਿਆਦਾ ਘਿਓ, ਮਿਰਚ ਮਸਾਲੇ ਤੇ ਇਹੋ ਜਿਹੀਆਂ ਦੂਸਰੀ ਚੀਜ਼ਾਂ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ, ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ। ਮੇਰੇ ਭਾਈ, ਤੁਹਾਡੇ ਸਵਾਲ ਦਾ ਜਵਾਬ ਇਹ ਵੇ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸਾਡੀਆਂ ਦਵਾਈਆਂ ਦੇ ਜ਼ਰੀਏ ਗੁਰਦੇ ਅਤੇ ਮਸਾਨੇ ਦੀ ਪੱਥਰੀ ਆਪਰੇਸ਼ਨ ਤੋਂ ਬਗੈਰ ਹੀ ਨਿਕਲ ਜਾਂਦੀ ਹੈ ਅਤੇ ਮਰੀਜ਼ ਨੂੰ ਕਿਸੇ ਕਿਸਮ ਦੀ ਤਕਲੀਫ ਹੀ ਨਹੀਂ ਹੁੰਦੀ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਇਨਸ਼ਾਅੱਲਾ ਤੁਹਾਨੂੰ ਦਵਾਈ ਦੇਵਾਂਗਾ ਅਤੇ ਜਿਹੜੀ ਤੁਹਾਡੀ ਪੱਥਰੀ ਹੈ ਇਨਸ਼ਾਅੱਲਾ ਤਾਲਾ ਜਿਹੜੀ ਬੂਟਿਆਂ ਦੇ ਜ਼ਰੀਏ ਤਹਿਲੀਲ ਹੋ ਕੇ ਅਤੇ ਤੁਹਾਨੂੰ ਆਰਾਮ ਆ ਜਾਏਗਾ।
2: ਵਾਹ ਜੀ ਵਾਹ ਸੁਲੇਮਾਨ ਸਾਹਿਬ, ਕਿਆ ਬਾਤ ਹੈ। ਅੰਜੂ ਭਾਈ, ਹੁਣ ਤੁਸੀਂ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰੱਖਣੀ, ਬਸ ਤੇ ਸ਼ੁਰੂ ਕਰੋ ਇਲਾਜ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ। ਮੁਕੰਮਲ ਇਲਾਜ ਤੇ
4: ਈਮੇਲਸ ਤੇ SMS
2: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ
4: ਤਬੀਬ
2: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ, ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਸੋਹਣੇ ਭੈਣ ਭਰਾਓ, ਤੁਹਾਨੂੰ ਪਤਾ ਲਿਖਵਾਉਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਤੁਸੀਂ ਆਪ ਵੀ ਤੇ ਸੁਲੇਮਾਨ ਸਾਹਿਬ ਨੂੰ ਮਿਲਣਾ ਚਾਹੁੰਦੇ ਹੋਵੋਗੇ ਨਾ। ਸੁਲੇਮਾਨ ਸਾਹਿਬ
1: SMS
2: ਪੜ੍ਹਨੀ ਆ ਜਿਹੜੀ ਹਨੀਫ ਸਾਜਿਦ ਹੋਰਾਂ ਲਿਖੀ ਹੈ
3: ਜੀ।
2: ਸੁਲੇਮਾਨ ਸਾਹਿਬ ਮੇਰਾ ਤਾਂ ਮਸਲਾ ਹੈ ਕਿ ਛੋਟਾ ਕੱਦ, ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੇਰਾ ਕੱਦ ਕਾਫੀ ਛੋਟਾ ਹੈ, ਬਲਕਿ ਦਫ਼ਤਰ ਵਿੱਚ ਮੈਨੂੰ ਸਾਰੇ ਹੀ ਛੋਟਾ ਕਹਿੰਦੇ ਨੇ।
3: ਅੱਛਾ,
2: 3 ਮਹੀਨੇ ਬਾਅਦ ਜਿਹੜਾ ਨਾ ਇਹਨਾਂ ਦੀ ਸ਼ਾਦੀ ਹੈ ਤੇ ਕਹਿੰਦੇ ਮੈਂ ਦਫ਼ਤਰ ਵਿੱਚ ਔਰ ਇਸ ਮਸਲੇ ਦੇ ਉੱਤੇ ਬਹੁਤ ਸ਼ਰਮਿੰਦਗੀ ਮਹਿਸੂਸ ਕਰਨਾ। ਸੁਲੇਮਾਨ ਸਾਹਿਬ ਮੇਰੀ ਮੰਗਣੀ ਨੂੰ ਜਿਹਦੇ ਨਾਲ ਹੋਈ ਹੈ ਉਹਨਾਂ ਦਾ ਕੱਦ ਮੇਰੇ ਤੋਂ ਕਾਫੀ ਵੱਡਾ।
3: ਅੱਛਾ,
2: ਮੈਂ ਤੇ ਇਸ ਗੱਲ ਤੋਂ ਹੀ ਬਹੁਤ ਪਰੇਸ਼ਾਨ ਹਾਂ। ਸੁਲੇਮਾਨ ਸਾਹਿਬ ਮੇਰੀ ਉਮਰ 19 ਸਾਲ ਹੈ ਤੇ ਸਾਡੇ ਖਾਨਦਾਨ ਵਿੱਚ 20-22 ਸਾਲ ਦੀ ਉਮਰ ਹੁੰਦੀ ਹੀ ਸ਼ਾਦੀ ਕਰ ਦਿੰਦੇ ਨੇ। ਸੁਲੇਮਾਨ ਸਾਹਿਬ ਮੈਨੂੰ ਮਸ਼ਵਰਾ ਦਿਓ ਕਿ ਇਹਦਾ ਕੋਈ ਹੱਲ ਹੈ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੀਆਂ ਬੀਵੀ ਗੱਡੀ ਦੇ 2 ਪਹੀਏ ਹੁੰਦੇ ਨੇ। ਸੁਲੇਮਾਨ ਸਾਹਿਬ ਇਹ ਤੇ 1 ਪਹੀਆ ਵੱਡਾ ਤੇ 1 ਛੋਟਾ, ਇਹ ਗੱਡੀ ਕਿਵੇਂ ਚੱਲੇਗੀ?
3: ਓਹੋ ਸਹਿਮਾ ਜੀ, ਤੁਹਾਨੂੰ ਤੇ ਹਰ ਵੇਲੇ ਮਜ਼ਾਕ ਦੀ ਪਈ ਰਹਿੰਦੀ ਹੈ, ਉਹਨਾਂ ਕੋਲੋਂ ਪੁੱਛੋ ਜੀ ਉਹਨਾਂ ਤੇ ਕੀ ਗੁਜ਼ਰ ਰਹੀ ਹੋਵੇਗੀ।
2: ਨਹੀਂ ਮੈਂ ਮਜ਼ਾਕ ਕਰ ਰਹੀ, ਥੋੜੀ ਜੀ ਗੱਲ ਹੁੰਦਾ।
3: ਅੱਛਾ ਚਲੋ ਠੀਕ ਹੈ, ਤੇ ਮੈਂ ਉਹਨਾਂ ਨੂੰ ਬੇਟੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਹਨੀਫ ਬੇਟਾ, ਮੈਂ ਤੁਹਾਡੀ ਜ਼ਿਹਨੀ ਪਰੇਸ਼ਾਨੀ ਨੂੰ ਸਮਝ ਸਕਦਾ ਵਾਂ, ਕਿਉਂਕਿ ਮੇਰੇ ਕੋਲ ਤੁਹਾਡੇ ਵਰਗੇ ਮਰੀਜ਼ ਆਉਂਦੇ ਹੀ ਰਹਿੰਦੇ ਨੇ। ਬੇਟਾ ਜੀ, ਕਦ ਛੋਟਾ ਹੋਣ ਦੇ 2 ਵੱਡੇ ਸਬਬ ਨੇ, 1 ਗਜ਼ਾ ਦੀ ਕਮੀ ਅਤੇ 2 ਹਾਰਮੋਨਸ ਦਾ ਵਾਧਾ ਘਾਟਾ। ਲਿਹਾਜ਼ਾ ਇਹਨਾਂ ਚੀਜ਼ਾਂ ਦਾ ਇਲਾਜ ਕੀਤਾ ਜਾਵੇ ਤਾਂ ਬੰਦੇ ਦਾ ਕੱਦ ਵੱਧ ਸਕਦਾ ਹੈ।
2: ਇਨਸ਼ਾਅੱਲਾ
3: ਬੇਟਾ ਜੀ, ਤੁਸੀਂ ਪਰੇਸ਼ਾਨ ਨਾ ਹੋ ਅਤੇ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ਼ ਲਿਆਓ, ਮੈਂ ਤੁਹਾਡੀ ਜਿਸਮਾਨੀ ਹਾਲਤ ਨੂੰ ਵੇਖ ਕੇ ਹੀ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖਾਂਗਾ, ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਕੱਦ ਵਿੱਚ ਇਜ਼ਾਫਾ ਹੋ ਜਾਵੇਗਾ, ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੁਸਰ ਇਲਾਜ ਇਨਸ਼ਾਅੱਲਾ ਸਾਡੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
2: ਜੀ ਇਨਸ਼ਾਅੱਲਾ ਤਾਲਾ, ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਜੀ ਹਨੀ ਭਾਈ, ਹੁਣ ਤੁਸੀਂ ਇਲਾਜ ਵਿੱਚ ਦੇਰ ਨਾ ਕਰੋ ਅਤੇ ਇਲਾਜ ਕਰਵਾਓ ਤਾਂ ਕਿ ਤੁਹਾਡੀ ਜ਼ਿੰਦਗੀ ਦੀ ਗੱਡੀ ਸਕੂਨ ਨਾਲ ਟੁੱਟਦੀ ਰਹੇ। ਸੁਲੇਮਾਨ ਸਾਹਿਬ, ਕੋਈ ਇਹੋ ਜਿਹੀ ਦਵਾਈ ਵੀ ਬਣਾਓ ਜਿਹਦੇ ਨਾਲ ਰੰਗ ਗੋਰਾ, ਚਿੱਟਾ ਅਤੇ ਦੁੱਧ ਵਰਗਾ ਹੋ ਜਾਵੇ ਅਤੇ ਸਾਰੇ ਵੇਖਦੇ ਹੀ ਰਹਿ ਜਾਣ।
3: ਸਹਿਮਾ ਜੀ, ਰੰਗ ਗੋਰਾ ਕਰਨ ਵਾਸਤੇ ਦਵਾਈ ਤਾਂ ਹੁੰਦੀ ਹੈ, ਪਰ ਤੁਹਾਨੂੰ ਕੀ ਲੋੜ ਪੈ ਗਈ ਹੈ?
2: ਸੁਲੇਮਾਨ ਸਾਹਿਬ ਬਜ਼ਰਾ ਮਜ਼ੀਦ। ਅੱਛਾ ਚਲੋ ਖੈਰ ਛੱਡੋ, ਸੁਲੇਮਾਨ ਸਾਹਿਬ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਖੁਰਸ਼ੀਦ ਮਹਿਮੂਦ ਹੋਰਾਂ ਲਿਖੀ ਹੈ। ਇਹ ਆਂਦੇ ਨੇ ਕਿ ਮੈਨੂੰ ਕਬਜ਼ ਦੀ ਪੁਰਾਣੀ ਤਕਲੀਫ ਹੈ, ਹੁਣ 1 ਮਹੀਨੇ ਤੋਂ ਮੇਦਾ ਵੀ ਖਰਾਬ ਹੋ ਗਿਆ। ਰੋਟੀ ਖਾਣ ਤੋਂ ਬਾਅਦ ਸੀਨੇ ਵਿੱਚ ਜਲਨ ਤੇ ਪੇਟ ਵਿੱਚ ਦਰਦ ਹੁੰਦਾ ਤੇ ਮੂੰਹ ਵਿੱਚ ਦਾਣੇ ਬਣ ਜਾਂਦੇ ਨੇ ਜਿਹਦੇ ਨਾਲ ਰੋਟੀ ਨਹੀਂ ਖਾਧੀ ਜਾਂਦੀ। ਮੈਂ 10-12 ਦਿਨ ਡਾਕਟਰ ਦੀ ਦਵਾਈ ਖਾ ਲਿੱਤੀ ਸੀ ਜਿਹਦੇ ਨਾਲ ਆਰਾਮ ਹੋ ਗਿਆ, ਪਰ 2-3 ਦਿਨਾਂ ਬਾਅਦ ਫੇਰ ਤਕਲੀਫ ਸ਼ੁਰੂ ਹੋ ਗਈ। ਸੁਲੇਮਾਨ ਸਾਹਿਬ, ਮੈਂ ਖਾਣ ਪੀਣ ਦਾ ਬਹੁਤ ਹੀ ਸ਼ੌਕੀਨ ਹਾਂ। ਅੱਛਾ ਅੱਛਾ ਅੱਛਾ, ਪਰ ਇਸ ਤਕਲੀਫ ਨੇ ਮੂੰਹ ਦਾ ਸਵਾਦ ਹੀ ਜਿਹੜਾ ਨਾ ਖੋ ਲਿਆ, ਮਿਹਰਬਾਨੀ ਕਰਕੇ ਦਵਾ ਪਾਰਸਲ ਕਰ ਦਿਓ। ਲਓ ਜੀ ਸੁਲੇਮਾਨ ਸਾਹਿਬ, ਤੁਸੀਂ ਤਾਂ ਮੈਨੂੰ ਹੀ ਖਾਣ ਪੀਣ ਦੀ ਸ਼ੌਕੀਨ ਸਮਝਦੇ ਹੋ, ਇਹਨਾਂ ਨੂੰ ਵੇਖੋ ਜਿਨ੍ਹਾਂ ਦੀ ਸ਼ੌਕੀਨੀ ਨੇ ਇਹਨਾਂ ਨੂੰ ਬਿਮਾਰ ਹੀ ਕਰ ਦਿੱਤਾ।
3: ਸਹਿਮਾ ਜੀ, ਇਸ ਲਈ ਤਾਂ ਮੈਂ ਤੁਹਾਨੂੰ ਵੀ ਕਹਿੰਦਾ ਵਾਂ ਕਿ ਖਾਣ ਪੀਣ ਤੋਂ ਹੱਥ ਹੌਲਾ ਹੀ ਰੱਖਣਾ ਚਾਹੀਦਾ ਹੈ। ਸਹਿਮਾ, ਤੁਸੀਂ ਤੇ ਮੇਰਾ ਸ਼ੁਕਰੀਆ ਅਦਾ ਕਰੋ ਕਿ ਮੈਂ ਤੁਹਾਨੂੰ ਟੋਕਦਾ ਹੀ ਰਹਿੰਦਾ ਵਾਂ।
2: ਜੀ ਇਹ ਗੱਲ ਤੇ ਹੈ, ਵੈਸੇ ਤੁਹਾਡੀ ਬੜੀ ਮਿਹਰਬਾਨੀ। ਸੁਲੇਮਾਨ ਸਾਹਿਬ, ਅਗਲੀ ਈਮੇਲ ਦਿਮਾਗੀ ਕਮਜ਼ੋਰੀ ਬਾਰੇ ਜਿਹੜੀ ਅਰਸਲਾਨ ਪੱਟੀ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਮੇਰੀ ਯਾਦਦਾਸ਼ਤ ਬਹੁਤ ਹੀ ਖਰਾਬ ਹੋ ਗਈ ਹੈ, ਚੀਜ਼ਾਂ ਰੱਖ ਕੇ ਭੁੱਲ ਜਾਣਾ ਵਾਂ, ਇਹਦੇ ਨਾਲ ਨਾਲ ਨਜ਼ਰ ਵੀ ਡਿੱਗਦੀ ਜਾ ਰਹੀ ਹੈ, ਕੋਈ ਦਵਾਈ ਪਾਰਸਲ ਕਰ ਦਿਓ।
3: ਅਰਸਲਾਨ ਭਾਈ, ਦਿਮਾਗੀ ਕਮਜ਼ੋਰੀ ਨਾਲ ਵਾਲ ਵੀ ਡਿੱਗਣ ਲੱਗ ਪੈਂਦੇ ਨੇ ਅਤੇ ਸਫੈਦ ਵੀ ਹੋ ਜਾਂਦੇ ਨੇ, ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਜੜੀ ਬੂਟੀਆਂ ਨਾਲ ਦਿਮਾਗੀ ਕਮਜ਼ੋਰੀ ਦਾ ਪੂਰੀ ਤਰ੍ਹਾਂ ਇਲਾਜ ਹੋ ਜਾਂਦਾ ਹੈ। ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ, ਤੁਸੀਂ ਇਹ ਦਵਾਈ ਖਾਣ ਤੋਂ ਬਾਅਦ ਫਿਰ ਮੈਨੂੰ ਦੱਸਣਾ ਕਿ ਆਰਾਮ ਹੋਇਆ ਹੈ ਕਿ ਨਹੀਂ, ਇਨਸ਼ਾਅੱਲਾ ਤੁਹਾਨੂੰ ਮੁਕੰਮਲ ਆਰਾਮ ਆ ਜਾਏਗਾ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਈਮੇਲ ਹਾਜ਼ਰ ਹੈ ਜਿਹੜੀ ਸਾਡੇ ਇੱਕ ਭਾਈ ਮੁਹੰਮਦ ਯੂਸਫ ਹੋਰਾਂ ਲਿਖੀ ਹੈ।
3: ਜੀ ਜੀ
2: ਸੁਲੇਮਾਨ ਸਾਹਿਬ, ਇਹਨਾਂ ਦਾ ਮਸਲਾ ਅਸਾਬੀ ਕਮਜ਼ੋਰੀ ਹੈ। ਇਹ ਲਿਖਦੇ ਨੇ ਕਿ ਮੇਰੀ ਉਮਰ 43 ਸਾਲ ਦੇ ਕਰੀਬ ਹੈ, ਮਸਲਾ ਇਹ ਵੇ ਕਿ ਅਸਾਬੀ ਕਮਜ਼ੋਰੀ ਬਹੁਤ ਹੀ ਵੱਧ ਗਈ ਹੈ, ਜਿਹੜੀ ਮਲਟੀ ਵਿਟਾਮਿਨ ਦੀ ਦੂਜੀ ਤਾਕਤ ਦੀਆਂ ਗੋਲੀਆਂ ਤੋਂ ਵੀ ਠੀਕ ਨਹੀਂ ਹੋਈ। ਬਹੁਤ ਪਰੇਸ਼ਾਨ ਹੈ ਕਿਉਂਕਿ ਇਸ ਬਿਮਾਰੀ ਦੇ ਸਬਬ ਜ਼ਿੰਦਗੀ ਦਾ ਮਜ਼ਾ ਹੀ ਨਹੀਂ ਰਿਹਾ।
3: ਜੀ ਜੀ
2: ਸੁਲੇਮਾਨ ਸਾਹਿਬ, ਕੋਈ ਚੰਗੀ ਜਿਹੀ ਦਵਾਈ ਜਿਹੜੀ ਨਾ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਇਹ ਵੀ ਦੱਸਣਾ ਕਿ ਇਸ ਉਮਰ ਵਿੱਚ ਹੋਣ ਵਾਲੀ ਅਸਾਬੀ ਕਮਜ਼ੋਰੀ ਠੀਕ ਹੋ ਜਾਂਦੀ ਹੈ ਜਾਂ ਤੁਸੀਂ ਸਿਰਫ ਦਿਲਾਸਾ ਹੀ ਦਿੰਦੇ ਹੋ?
3: ਯੂਸਫ ਭਾਈ, ਤੁਹਾਡੀ ਉਮਰ ਤਾਂ ਸਿਰਫ 43 ਸਾਲ ਹੈ, ਮੇਰੇ ਕੋਲ ਤਾਂ 60 ਸਾਲ ਦੀ ਉਮਰ ਦੇ ਵੀ ਮਰੀਜ਼ ਆਉਂਦੇ ਨੇ, ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਉਹਨਾਂ ਨੇ ਵੀ ਸ਼ਿਫਾ ਹੋ ਜਾਂਦੀ ਹੈ। ਮੇਰੇ ਭਾਈ, ਇਹ ਦੇੜ ਉਮਰੀ ਦੀ ਕਮਜ਼ੋਰੀ ਹੈ ਜਿਹੜੀ ਅਸਾਬ ਅਤੇ ਪੱਠਿਆਂ ਦੀ ਕਮਜ਼ੋਰੀ ਨਾਲ ਹੁੰਦੀ ਹੈ, ਅਤੇ ਜਦੋਂ ਇਹਨਾਂ ਦੋਨਾਂ ਦਾ ਇਲਾਜ ਕਰ ਦਿੱਤਾ ਜਾਵੇ, ਮੇਰੇ ਭਾਈ ਤੁਸੀਂ ਫਿਕਰ ਨਾ ਕਰੋ, ਇੱਕ ਵਾਰੀ ਇਲਾਜ ਕਰਾ ਕੇ ਵੇਖੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਜਿਸਮ ਤਾਕਤ ਨਾਲ ਭਰ ਜਾਵੇਗਾ ਅਤੇ ਤੁਸੀਂ ਵੀ ਜਵਾਨ ਬੰਦਿਆਂ ਵਾਂਗੂ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰੋਗੇ। ਮੈਂ ਤੁਹਾਨੂੰ ਅਤੇ ਬਲਕਿ ਤੁਹਾਡੇ ਜੇ ਹੋਰ ਵੀ ਜਿਹੜੇ ਮਰੀਜ਼ ਨੇ ਜਿਨ੍ਹਾਂ ਦੀ ਉਮਰ ਬਲਕਿ 60 ਸਾਲ ਦੇ ਕਰੀਬ ਤੱਕ ਹੋਵੇ, ਉਹਨਾਂ ਤੱਕ ਮੈਂ ਇਨਸ਼ਾਅੱਲਾ ਚੈਲੰਜ ਨਾਲ ਗੱਲ ਕਹਿੰਦਾ ਕਿ ਤੁਸੀਂ ਮੇਰੇ ਕੋਲ ਆਓ, ਸਾਡੇ ਕੋਲ ਇਨਸ਼ਾਅੱਲਾ ਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੇ ਟੀਮ ਵਿੱਚ ਮੌਜੂਦ ਹੈ, ਔਰ ਇਨਸ਼ਾਅੱਲਾ ਤਾਲਾ ਫਿਰ ਦੁਬਾਰਾ ਤੁਹਾਨੂੰ ਅਸਾਬੀ ਕਮਜ਼ੋਰੀ ਦੀ ਸ਼ਿਕਾਇਤ ਨਹੀਂ ਹੋਵੇਗੀ।
2: ਸੁਲੇਮਾਨ ਸਾਹਿਬ, ਗੱਲਾਂ ਤਾਂ ਬਹੁਤ ਨੇ ਪਰ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ।
3: ਸਹਿਮਾ ਜੀ, ਗੱਲਾਂ ਬਹੁਤ ਨੇ ਜਾਂ
2: ਓਹ ਸੋਰੀ, ਮੇਰਾ ਮਤਲਬ ਇਹੀ ਸੀ ਕਿ ਈਮੇਲਸ ਤੇ SMS ਜੇ ਵੀ ਬਹੁਤ ਨੇ। ਸੁਲੇਮਾਨ ਸਾਹਿਬ, ਤੁਹਾਡੇ ਆਉਣ ਦਾ ਤੇ ਬਿਹਤਰੀਨ ਮਸ਼ਵਰੇ ਦੇਣ ਦਾ ਬਹੁਤ ਬਹੁਤ ਸ਼ੁਕਰੀਆ।
3: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ
2: ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
1: ਹਰਬਲ ਐਕਸਪਰਟ ਪ੍ਰੋਫੈਸਰ
2: ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
1: ਈਮੇਲਸ ਤੇ SMS
2: ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
1: ਈਮੇਲਸ ਤੇ SMS
2: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਸੋਹਣੇ ਭੈਣ ਭਰਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਚੰਗੀਆਂ ਚੰਗੀਆਂ ਗੱਲਾਂ ਦੇ ਨਾਲ ਤੁਹਾਡੀ ਖਿਦਮਤ ਵਿੱਚ ਫੇਰ ਹਾਜ਼ਰ ਹੋਵਾਂਗੀ। ਉਸ ਵੇਲੇ ਤੀਕਰ ਰੱਬ ਰਾਖਾ।

0: ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਹੁਤ ਸਾਰੀਆਂ ਦੁਆਵਾਂ ਤੇ ਸਲਾਮ ਅਰਜ਼ ਕਰਨਾ ਵਾਂ ਤੇ ਦੁਆ ਹੈ ਕਿ ਰੱਬ ਸਾਰਿਆਂ ਨੂੰ ਸਿਹਤਮੰਦ ਰੱਖੇ।
1: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ, ਪਰਹੇਜ਼ ਜਿਹੜਾ ਹੈ ਨਾ, ਇਹ ਬਹੁਤ ਹੀ ਮੁਸ਼ਕਿਲ ਤੇ ਔਖੀ ਚੀਜ਼

0: ਤੇ ਜਿੰਨੀ ਛੇਤੀ ਹੋਵੇ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਚੱਲੇ ਕਿ ਜਿਹੜੀ ਦਵਾਈ ਤੁਸੀਂ ਖਾਧੀ ਸੀ ਉਹਦੇ ਨਾਲ ਤੁਹਾਡੇ ਜਿਸਮ ਵਿੱਚ ਕਿੰਨਾ ਨੁਕਸਾਨ ਹੋਇਆ ਹੈ ਤੇ ਹੁਣ ਤੁਹਾਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ। ਮੇਰੇ ਭਾਈ ਤੁਸੀਂ ਪਰੇਸ਼ਾਨ ਨਾ ਹੋਵੋ, ਇਹੋ ਜਿਹੇ ਕੇਸਿਸ ਮੇਰੇ ਕੋਲ ਆਉਂਦੇ ਹੀ ਰਹਿੰਦੇ ਨੇ
1: ਬਿਲਕੁਲ,
0: ਪਰ ਜਦੋਂ ਇਲਾਜ ਹੁੰਦਾ ਹੈ ਸੋਹਣਾ ਰੱਬ ਉਹਨਾਂ ਨੂੰ ਸਿਹਤਯਾਬ ਕਰ ਦਿੰਦਾ ਹੈ। ਇਨਸ਼ਾਅੱਲਾ ਇਲਾਜ ਤੋਂ ਬਾਅਦ ਤੁਹਾਡੀ ਅਸਾਬੀ ਕਮਜ਼ੋਰੀ ਬਿਲਕੁਲ

0: ਬਿਲਕੁਲ ਸਹੀ ਗੱਲ ਕੀਤੀ ਹੈ, ਅਤੇ ਬਿਮਾਰੀ ਵੀ ਵਿਗੜ ਜਾਂਦੀ ਹੈ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ
1: ਜੀ। ਬਿਲਕੁਲ ਗਫੂਰ ਭਾਈ, ਜਦੋਂ ਮਰੀਜ਼ ਨੂੰ ਇੱਕ ਤੋਂ ਜ਼ਿਆਦਾ ਬਿਮਾਰੀਆਂ ਹੋ ਜਾਣ ਤਾਂ ਸਭ ਤੋਂ ਪਹਿਲਾਂ ਉਸ ਬਿਮਾਰੀ ਨੂੰ ਰੋਕਣਾ ਪੈਂਦਾ ਹੈ ਜਿਹਦੀ ਵਜ੍ਹਾ ਨਾਲ ਦੂਜੀਆਂ ਬਿਮਾਰੀਆਂ ਹੋਈਆਂ ਨੇ। ਮੇਰੇ ਭਾਈ, ਤੁਸੀਂ ਜਿਹੜੀ ਵੀ ਦਵਾਈ ਲਿੱਤੀ ਉਹ ਵਕਤੀ ਆਰਾਮ ਲਈ ਸੀ, ਇਸ ਲਈ ਤੁਹਾਡੀ ਅਸਲ ਬਿਮਾਰੀ ਆਪਣੀ ਜਗ੍ਹਾ ਮੌਜੂਦ ਹੈ। ਬਹਰਹਾਲ ਇਹਨਾਂ ਹਾਲਾਤ ਵਿੱਚ ਮੈਂ ਤੁਹਾਨੂੰ ਇਹ

0: ਕੀਮਤੀ ਸੋਬਤ ਵਿੱਚ ਰਹਿੰਦੇ ਹੋ, ਨਹੀਂ ਤਾਂ ਤੁਸੀਂ ਰੋਜ਼ ਦਿਹਾੜੀ ਬਿਮਾਰੀ ਰਹਿਣਾ ਸੀ, ਕਿਉਂਕਿ ਤੁਸੀਂ ਖਾਣ ਪੀਣ ਵਿੱਚ ਜ਼ਰਾ ਇਹਤਿਆਤ ਨਹੀਂ ਕਰਦੇ।
1: ਸੁਲੇਮਾਨ ਸਾਹਿਬ ਬੜੀ ਮਿਹਰਬਾਨੀ ਗਾਈਡ ਕਰਨ ਦਾ, ਬਹੁਤ ਬਹੁਤ ਸ਼ੁਕਰੀਆ। ਸੁਲੇਮਾਨ ਸਾਹਿਬ ਈਮੇਲ ਆਮਿਰ ਤਸਲੀਮ ਹੋਰਾਂ ਲਿਖੀ ਹੈ
0: ਜੀ।
1: ਸੁਲੇਮਾਨ ਸਾਹਿਬ ਇਹਨਾਂ ਨੂੰ ਜੋੜਾਂ ਦਾ ਦਰਦ ਹੈ, ਕਹਿੰਦੇ ਨੇ ਕਿ ਜਨਾਬ ਸੁਲੇਮਾਨ

0: ਇਹਨਾਂ ਦੇ ਇਲਾਵਾ ਇਨਫੈਕਸ਼ਨ ਦੀ ਸ਼ਿਕਾਇਤ ਵੀ ਹੈ। ਮੇਰੇ ਭਾਈ, ਤੁਸੀਂ ਆਪਣੀ ਵਾਈਫ ਨੂੰ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਾਓ ਅਤੇ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਚੱਲ ਸਕੇ ਕਿ ਤੁਹਾਡੇ ਵਾਈਫ ਨੂੰ ਕਿਸ ਵਜ੍ਹਾ ਨਾਲ ਨਫਸਿਆਤੀ ਮਸਲਾ ਹੈ। ਫਿਰ ਹੀ ਮੈਂ ਕੋਈ ਦਵਾਈ ਤੁਹਾਨੂੰ ਦੇ ਸਕਾਂਗਾ। ਤੁਸੀਂ ਬੇਫਿਕਰ ਰਹੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ 2-3 ਹਫ਼ਤੇ ਦੇ ਵਿੱਚ ਹੀ ਤੁਹਾਡੀ ਵਾਈਫ ਨੂੰ ਇਨਸ਼ਾਅੱਲਾ ਪੂਰੀ ਤਰ੍ਹਾਂ ਆਰਾਮ ਆ ਜਾਏਗਾ
1: ਇਨਸ਼ਾਅੱਲਾ ਤਾਲਾ। ਚਲੋ ਮਾਨ ਸਾਹਿਬ, ਮੇਰੇ ਜ਼ਿਹਨ ਵਿੱਚ ਬੜੇ ਬੜੇ ਅਤੇ ਅਜੀਬ ਅਜੀਬ ਖਿਆਲ ਆਉਂਦੇ ਰਹਿੰਦੇ ਨੇ, ਇਹ ਵੀ ਕੋਈ ਨਫਸਿਆਤੀ ਮਸਲਾ ਹੈ?
0: ਸਹਿਮਾ ਜੀ, ਹਰ ਗੱਲ ਨਹੀਂ ਪੁੱਛੀਦੀ ਕਿਉਂਕਿ ਬਾਸ ਜਵਾਬ ਕੁੜਵੇ ਵੀ ਹੁੰਦੇ ਨੇ।
1: ਓਹੋ, ਸੁਲੇਮਾਨ ਸਾਹਿਬ, ਇਹਦਾ ਮਤਲਬ ਇਹ ਵੇ ਕਿ ਤੁਸੀਂ ਮੈਨੂੰ ਨਫਸਿਆਤੀ ਕੇਸ ਸਮਝਦੇ ਹੋ।
0: ਨਹੀਂ ਜੀ, ਨਹੀਂ, ਐਸੀ ਕੋਈ ਗੱਲ ਨਹੀਂ ਸਹਿਮਾ ਜੀ।
1: ਅੱਛਾ, ਕੋਈ ਗੱਲ ਨਹੀਂ। ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੇ ਇੱਕ ਭਰਾ ਆਰਿਫ ਸਲੀਮ ਹੋਰਾਂ ਲਿਖੀ ਹੈ
0: ਜੀ।
1: ਇਹ ਕਹਿੰਦੇ ਨੇ ਕਿ ਮੇਰੀ ਸ਼ਾਦੀ ਨੂੰ 1 ਸਾਲ ਹੋਇਆ, ਸ਼ਾਦੀ ਤੋਂ ਪਹਿਲਾਂ ਮੈਨੂੰ ਟਾਈਫਾਇਡ ਹੋਇਆ ਸੀ, ਬੁਖਾਰ ਹੋਣ ਤੋਂ ਬਾਅਦ ਮੇਰੀ ਸਿਹਤ ਪਹਿਲੇ ਵਰਗੀ ਨਹੀਂ ਰਹੀ, ਹਾਲਾਂਕਿ ਮੈਂ ਖੁਰਾਕ ਵੀ ਬਹੁਤ ਚੰਗੀ ਲਿੱਤੀ, ਪਰ ਜਿਸਮਾਨੀ ਕਮਜ਼ੋਰੀ ਵੱਧ ਗਈ
0: ਜੀ।
1: ਹੁਣ ਅਸਾਬੀ ਕਮਜ਼ੋਰੀ ਇੰਨੀ